ਮੁੜਕੇ ਸੁਣ ਭਾਈ ਫੇਰ ਸੁਣ ਕੇ FM 90 ਦਸ਼ਮਲਵ 4 FM 90 ਦਸ਼ਮਲਵ 4 ਰੇਡੀਓ ਸੇ ਹੈ ਸਭਕੋ ਪਿਆਰ ਰੇਡੀਓ ਐਸਾ ਬੋਲਤਾ ਹੈ ਪਿਆਰਾ ਬੋਲਤਾ ਹੈ ਪਿਆਰਾ ਬੋਲਤਾ ਹੈ ਪਿਆਰਾ ਬੋਲਤਾ